0: ਮੈਂ ਆਪਾਂ ਰੱਖ ਦੇ ਤਿੰਨ ਦਿਨ ਆ ਕੇ ਲਾਣੇ ਲੇਕਿਨ ਆਪਣੀ ਜੋ ਆਪਾਂ ਇਸ ਮਹਿਰੀ ਟਾਰਤ ਇੱਕ ਚਮਚਾ ਕਹੂੰ ਐਸੋ ਘੁਮਾ ਦੇ ਕਹੂੰ ਐਸੋ ਘੁਮਾ ਦੇ ਉਲਟੋ ਸੀਧੋ ਮਤਲਬ ਚਮਚਾ ਕੋ ਐਸੋ ਹੀ ਘੁਮਾਨੇ
1: ਕਬੋ ਜੀ ਕਬੋ ਹੜੀਆ ਕੋ ਨੇਚੋ ਕਰਨੇ ਕੋ ਉਪਰ ਕਰਨੇ
0: ਅਰੇ ਲਾਲਾ ਜੂ ਬਸ ਚਮਚਾ ਸੇ ਆਪਣ ਮਹਿਰੀ ਬਸ ਜਬ ਆਪਣ ਬੇਸਨ ਬਸ ਜਾਨਤ ਕੇ ਵਾਂ ਮੈਂ ਗੁਠਲਾ ਨਾ ਪੜ ਜਾਏ ਸੁਬਹ ਚਮਚਾ ਕੋ ਐਸੋ ਘੁਮਾ ਔਰ ਫਿਰ ਐਸੋ ਘੁਮਾ
1: ਅੱਛਾ ਈਲੰਗ ਔਰ ਊਲੰਗ
0: ਹਾਉ ਸੁਬਹ ਇੱਕ ਹੀ ਮਿਲ ਜੇ ਹੈ ਤਿੰਨ ਦਿਨਾਂ ਮੇ ਫਿਰ ਉਕੇ ਬਾਦ ਲਾਲਾ ਜੂ ਉਹ ਤੁਮੇ ਜੋ ਕਰਨੇ ਕੇ ਪਰਤੇ ਬਣਾਨੇ ਉਹ ਬਣਗਾ ਆਪਣੋ ਜਲ ਜਲ ਬਣਗਾ ਉਹ ਬਣਾਨੇ ਆਪਣ ਕੋ ਅੰਮ੍ਰਿਤ ਮਿੱਟੀ ਉਕੇ ਲਾਣੇ ਤੁਮੇ ਜੋ ਕਰਨੇ ਪਰੇ ਕੇ ਇੱਕ ਖੇਤ ਮੇ ਜਿਤੇ ਤੁਮੇ ਬਣਾਨੇ ਉਤੇ ਮੇ ਤੁਮ ਪਹਿਲੇ ਮੱਟੀ ਬਿਛਾਓ ਜੈਸੀ ਇਤੇ ਸੀ ਪਰਤ ਮੇ ਮਤਲਬ ਮੱਟੀ ਬਿਛਾ ਲੂ ਪੱਟੀਆਂ ਮਾਲ ਲੂ ਫੇਕ ਬਣਾਨੇ ਤੋ ਅਪਨ ਪੱਟੀਆਂ ਜਿਤਨੀ ਮੱਟੀ ਬਿਛਾ ਲੇ ਉਕੇ ਉਪਰ ਗੋਬਰ ਬਿਛਾ ਦੇ ਫਿਰ ਉਕੇ ਉਪਰ ਪਾਣੀ ਲਾ ਕੇ ਅੰਮ੍ਰਿਤ ਪਾਣੀ ਲਗਾਤਾਰ ਕਿਨ ਛੱਡਾਨੇ ਠੀਕ ਹੈ ਲਾਲਾ ਜੀ
1: ਅੱਛਾ
0: ਹਾਉ ਔਰ ਫਿਰ ਉਕੇ ਉਪਰ ਅਪਨ ਫਿਰ ਸੇ ਮੱਟੀ ਬਿਛਾ ਦੇ
1: ਫਿਰ ਸੇ ਮੱਟੀ ਬਿਛਾ
0: ਹਾਉ ਮੱਟੀ ਬਿਛਾਵੇ ਕੇ ਬਾਅਦ ਫਿਰ ਅਗਰ ਕੂੜਾ ਕਚਰਾ ਹੈ ਆਪਣੀ ਗੰਜ ਮੈਂ ਭੈਸਨ ਕੋ ਤੋ ਉਪਰ ਬਿਛਾ ਦੂ ਬਾਕੀ ਆ ਰਹੀ
1: ਹਾਉ ਆ ਰਹੀ ਹੈ
0: ਫਿਰ ਉਕੇ ਉਪਰ ਫਿਰ ਮੱਟੀ ਬਿਛਾ ਦੂ ਹੈ ਔਰ ਫਿਰ ਜੋ ਅਪਨ ਨੇ ਬੀਜ ਬੀਜ ਲੈਣੇ ਪਰ 10 ਪ੍ਰਕਾਰ ਕੀ ਮੈਂ
1: 10 ਪ੍ਰਕਾਰ ਕੀ ਬੀਜ ਲੈਣੇ
0: ਹਾਉ ਗੇਹੂੰ ਬਾਜਰਾ ਮਟਰ ਸਭ ਲੈ ਲੋ ਔਰ ਉਮੇ ਵੀ ਬਹਿ ਦੋ ਔਰ ਪਾਣੀ ਲਗਾਤਾਰ ਕਿਨ ਛੱਡ ਜਾਓ ਠੀਕ ਹੈ ਫਿਰ ਲਗਾਤਾਰ 10 ਦਿਨ ਬਾਅਦ ਆਪਣੀ ਜੋ ਗੇਹੂੰ ਉਗਿਆ ਵੇ ਉਹ ਲਾਲਾ ਜੀ ਇੱਕ ਔਰ ਕਰਨੇ ਕੁਝ ਆਪਣ ਨੇ ਬੀਜ ਬੋਏ ਬਾਕੀ ਉਪਰ ਆਪਣ ਕੋ ਵੋ ਬਿਛਾਨੇ ਕਾ
2: ਪੱਤਾ
0: ਮੱਤਾ ਡਾਲਨੇ ਠੀਕ ਹੈ ਡਾਰਵੇ ਕੇ ਬਾਅਦ ਉਹ ਮੈਂ ਆਪਣ ਕੋ ਲਾਲਾ ਜੀ ਤੁਮ ਤੋ ਸੁਣ ਨਹੀਂ ਰਹੇ ਮੀ ਬਾਤ
1: ਮੁੜੀ ਤੋ ਮਟਕਾ ਜਾ ਰਹਾ ਮੈਂ ਇਤਨੀ
0: ਮੁੜੀ ਸੇ ਨਹੀਂ ਮੈਂ ਤੂੰ ਤੋ ਹੂੰ ਕਾ ਦਿਓ
1: ਅੱਛਾ ਹੂੰ ਕਾ ਦੇ ਨਹੀਂ ਆਏ ਅਬ ਮੈਂ ਤੇ ਜੇ ਸਭ ਦੇਖਾ ਜਾ ਰਹਾ ਔਰ ਕਰਤ ਵੀ ਜਾ ਰਹਾ
0: ਹਾਉ ਸੋ ਠੀਕ ਹੈ ਸੋ ਉਹ ਕੇ ਬਾਅਦ ਤੁਮ ਆਪਣੀ ਜੋ ਹੋ ਜਾਏ ਮੈਂ ਪੇੜੇ ਬੱਟੀ ਸੀ ਮਤਲਬ ਉਗੀ ਆਏ ਨਹੀਂ ਅਗਨੇ ਸੁਬਹ ਕਾਟ ਕੇ ਆਦੀ ਬਈ ਮੈਂ ਮਿਲਾ ਦੂੰ ਬਾਈ ਮੈਂ ਬਈ ਮੈਂ ਜੋ ਅਪਨ ਨੇ ਲਗਾਈ ਹੈ
1: ਅੱਛਾ
0: ਹਾਉ ਫਿਰ 10 ਦਿਨ ਬਾਅਦ ਹੋ ਜਾਏ ਸੋ ਫਿਰ ਸੇ ਮਿਲਾ ਦੂੰ ਔਰ ਜਬ 100 ਦਿਨਾਂ ਬਾਅਦ ਫਿਰ ਸੇ ਹੋ ਜਾਏ ਸੁਬਹ ਪੂਰੀ ਛੋਟੀ ਛੋਟੀ ਕਰਕੇ ਕਾਟ ਲੋ ਔਰ ਉਹ ਕੋ ਫਿਰ ਸੇ ਬਈ ਮੈਂ ਮਿਲਾ ਦੂੰ
1: ਫਿਰ ਬਣ ਗਈ ਮੱਟੀ
0: ਫਿਰ ਉਪੋ ਆਹਾਂ ਫਿਰ ਉਪੋ ਖਰੂਆ ਲੈ ਕੇ ਮਿਕਸ ਕਰ ਲੂ
1: ਅੱਛਾ
0: ਹਾਉ ਮਿਕਸ ਕਰਵੇ ਕੇ ਬਾਅਦ ਫਿਰ ਜਿਤੇ ਆਪਾਂ ਗੇਹੂੰ ਮੇਹੂੰ ਕਛੂ ਲਗਾ ਰਹੇ ਬਾਈ ਖੇ ਕਰ ਜਾ ਪਿੰਚ ਛੱਜਾ ਬਾਈ ਡਾਲ ਦੂ ਤੋ ਵੋ ਇੱਕ ਆਪਣੋ ਰਸਾਇਣਿਕ ਖਾਦ ਕੋ ਉਪਯੋਗ ਕਰੇ ਜੋ ਆਪਕੋ ਤਤ ਮਤਲਬ ਬਾਹ ਮੇ ਮਿਲ ਰਹੇ ਜੈਸੇ ਸਾਥੀਨ ਕੀ ਕਹਾਵਤ ਰਤ ਕਿ ਆ ਬਾਹ ਮੇ ਰਸਾਇਣਿਕ ਬਾਹ ਮੇ ਖਾਦ ਮੇ ਜਾਂਦਾ ਵੋ ਮਿਲ ਜਾਤੇ ਤੋ ਇਵੇਂ ਵੀ ਉਤਨੋ ਹੀ ਤਤ ਮਿਲੇ ਔਰ ਦੋ ਤਿੰਨ ਚੀਜ਼ਾਂ ਔਰ ਫਾਇਦਾ
1: ਤੋ ਅਬ ਤੋ ਬਿਲਕੁਲ ਮੈਨੇ ਧਿਆਨ ਸੇ ਸੁਨ ਨਹੀਂ ਪਈ ਬਾਤ ਹੈ ਅਬ ਤੋ ਮੈਂ ਬਿਲਕੁਲ ਬਣਾ ਹੀ ਲਿਆ
0: ਹਾਂ ਤੋ ਈ ਮੈਂ ਦੋ ਤਿੰਨ ਚੀਜ਼ਾਂ ਜੋ ਫਾਇਦਾ ਕੀ ਹੈ ਇੱਕ ਤੋ ਈ ਸੇ ਆਪਣੋ ਸਵਾਸਥ ਸਹੀ ਰਹੇ ਕੋ ਹੈ ਲਾਲਾ ਜੂ
1: ਆਓ
0: ਔਰ ਦੂਸਰੋ ਆਪਣੋ ਪਰਿਆਵਰਣ ਅੱਛੋ ਰਹੇ ਕੋ ਲਾਲਾ ਜੂ ਹੋ ਦੇਖੋ ਮੈਨੇ ਆਵੇ ਟੋਕੋ ਤੋ ਔਰ ਤੁਮ ਤੋ ਨੋਰਾ ਜੈਸੀ ਮੁੜੀ ਨਹੀਂ ਮਟਕਾ ਉਸ ਕੇ ਮੁੜੀ ਲਗੇ ਮਟਕਾ ਵੀ ਮੇਓ ਕਛੁ ਮੈਂ ਤੋ ਆਪਣੋ ਮੋਹ ਹੈ ਜੋ ਮੇਓ ਤੋ ਮੋਹ ਪਰਾਲਾ ਵੋ ਬਤਾਤ ਬਤਾਤ
1: ਭਾਜੀ ਤੋ ਗਾ ਕੰਨੇ ਮੂਹ ਤੋ ਪੂਰੀ ਸਮਝ ਮੈਂ ਆ ਗਈ ਕੈਸੇ ਬਣਾਇ ਜਾ ਤੂੰ
0: ਹਾਂ ਹਾਂ ਤੁਮ ਤੋ ਵਈ ਲੈ ਆਜੋ 2000 ਕੀ ਬੋਰੀ ਆ ਰਹੀ ਰਸਾਇਣਿਕ ਖਾਦ ਕੀ ਪਈ ਲੈ ਆਜੋ ਕਾਇ ਕੋ ਜੋ ਬਣਾ ਹੋ ਤੁਮੇ ਤੋ ਤੁਮ ਹੋਗੇ ਪੱਕੇ ਆ ਕੋਈ ਤੁਮ ਤਾਂ ਨਾ ਕਰ ਰਹੇ ਦਿਨ ਇੱਕ ਸੁਣ ਕੇ ਤੁਮ ਹੋਗੇ ਪੱਕੇ ਆਲਸੀ
1: ਅਰੇ ਭਾਜੀ ਅਬ ਤੋ ਬਿਲਕੁਲ ਪੂਰੀ ਧਿਆਨ ਮੈਂ ਆ ਗਈ ਕਿ ਕੈਸੇ ਬਣਾਨੇ ਜ਼ਰੂਰ ਬਣਾ ਲਿਓ ਅਬ ਤੋ
0: ਹਾਂ ਤੋ ਲਾਲਾ ਜੀ ਮੈਂ ਚਲੀ
1: ਬਿਲਕੁਲ ਅਬ ਤੋ ਭਾਜੀ ਜ਼ਰੂਰ ਮਿੱਟੀ ਬਣਾਓ ਔਰ ਜ਼ਰੂਰ ਆਪਣੇ ਪਰਿਆਵਰਣ ਕੋ ਬਚਾਓ
3: एक बार फिर से पुनः बहुत बहुत स्वागत करते हैं कार्यक्रम शुभ कल में। और साथियों अभी आपने बैरू भौजी को नाट के रूप में सुना और इनसे अमृत मिट्टी बनाना कुछ तो हमारे बैरू भौजी ने बता ही दिया है। अब हम आपको एक्सपर्ट के पास ले चलते हैं और उनकी सलाह हम लेते हैं अमृत मिट्टी बनाने के लिए। तो आइए उनसे बातचीत करने से पहले हम एक और आपको लोकगीत सुनवा देते हैं, क्योंकि मनोरंजन भी होता रहेगा और कार्यक्रम सुनवाते रहेंगे तो आनंद ही कुछ अलग आएगा। तो आइए सुनते हैं इस प्यारे से लोकगीत को रमेश और उनके साथियों की आवाज में।
4: आप